이마싱부 탁왕나 탕갓딩이 말림데 레이디바 헤이싱러바 파워바 에이바 뿜나막 이틀라가 사이타라바수 여우방암라로이다바 낭 에이기 이마기 푼치 와리 싱분니 이티하스기 라마이 항독루바다 마탐 아마기 파워바 프랑스기 임페러 네폴리언 하이라미 아잉온다 아파바 이마아마 피우 프리티비 조이 타우게 하이만다바다기 마하키 라이릭 탐팜 스쿨 아시다 라이테 하이락라바 Thomas Edison bo palle mamana malem gi amam bada mangal piriba electric bulb puthok pangamba scientist am oyan ki pikli ba macha poduna sagol thauraga thangsang paiduna yekna baga lanthing na kiba rani lakshmi bai tola tarba kanale jidrab singi mama mother teresa indira gandhi nupilal gi ima singh kaya kaya ni loi banai roi lamdam amagi ਲੈਬਾਕ ਮਗੀ ਸਿੰਥਾ ਨਿੰਗਾਈ ਓਇਰਬੇ ਇਮਾਲੇ ਐਖੋਈ ਨਾ ਤਾਨਰੀ ਗਾਂਗਨਰੀ ਸੋਨਰੀ ਅਦੁਮਪੂ ਚਮਨੇ ਹਿੰਜਰੀ ਬ ਨੰਗ ਐਗੀ ਇਮਾਗੀ ਵਾਰੀ ਦੂ ਮਯੇ ਕਲਾਨਾ ਮੀਆ ਮਮਾਂਗ ਦੇ ਪੁਥੋਕ ਤੁਨ ਤਹੱਲਬਦੀ ਕਨਾਦਗੀ ਸ਼ੁਤਾਰੋਈ ਅਹੋਈ ਨਦੁਮ ਹੇ ਨਮਗੁਨ ਲੈਬਸ਼ੁ ਯਾਉਗਦਰਾ ਥਮੋ ਯਸੀ ਦਾ ਫਾਉਰੀ ਯਾਨਿੰਗ ਦਬ ਕਨਾਬੁ ਯਾਉਰੰਗਦਗੀ ਪੂਬ ਥਾਂਗ ਬੰਗਮ ਲਰੋਈ ਦਬ ਮਚਾ ਸਿੰਗ ਦ ਪੋਟਲੁਮ ਪੀਦਰਬ ਮਮਾ ਓਇਬਿਕੀ ਪੁਨਸ਼ੀਨੀ ਮੋਮੋਨ ਮੀਨੋਕ ਤੰਭਨਬਾ ਮਚਾ ਅਮਮਮ ਓਇਬਾ ਗੰਬਾ ਸੇਂਬੀਬਾ ਮਪੂਨਾ ਪੀਨਾ ਬੀਸਨੁ ਇਰਮ ਦਮਗੀ ਨਿਖਨ ਥਵਾਈ ਖੁਬਾਕ ਤਾ ਹਾਰਦੁਨਾ ਚੱਲੀਬਾ ਮਚਾ ਕਯਾ ਲੈਬਾ ਕਮਗੀ ਮਪੀ ਮਪਾ ਓਇਬਾ ਮਚਾ ਕਯਾ ਨਸੀ ਇਮਾ ਸਿੰਗ ਨੰਗਾਈਰੀ ਨੁੰਗਾਈਬਗੀ ਪਿਰਾਂ ਸਿੰਧਰਗੇ ਹਾਈਨਾ ਥਮੋਈ ਥੁਗਾਈ ਬਲੇਬਤੁਨਾ ਮਚਾ ਓਇਬਾ ਨੰਗ ਐਨਾ ਸੈਥਾਰਸੀ ਇਮਾਗੀ ਦਮਕ

0: လေစင်ရံခွင်မထွေတာမခွေမခွေကြီး appointment letter စင်ခုစီနခရေတရမပန်ချဘရိုဇဂါရမေလာကြီးမနုစနစရီမိုဒီနာဗီဒီယိုကွန်ဖရင့်စင်ကြီးခွတန်းဒါ appointment letter စင်ခုစီနခီတောရမ်တူတဝါငန်းပဒစရီမိုဒီနာဟိ
1: ုင်ကေအင်ဂျင်နီယာတက်ကနီရှန်စ်အော်စကီလ်ဝါကာစ်ကေလီယေအစ်တနီမန်ဂဘဒနေဝါလီဟဲဂျစ်စကီအပ်ကလပနာနီကာစက်တေကစ်တနီအဝဆာတယားဟုံဂေसाथियों हर नई पार्टनरशिप के साथ हम भारतीय स्टार्टअप्स रिसर्चर्स और यंग प्रोफेशनल्स के लिए दुनिया से जुड़ने के नए रास्ते बना रहे हैं। इससे भारतीय युवाओं को एडवांस एक्सपर्टीज ग्लोबल मार्केट्स और ग्रोथ के नए मौके भी मिलेंगे। आज दुनिया उन देशों का सम्मान करती है।
0: रोजगार मेला असिलेबा की तुवान तुवान पर मफम निफुतरे तपंग थोकी नौना थब खलब म्यो सिंह असिना गृह मंत्रालय रेलवे हक्षेल मसंग याय फे युम्बाल हायर एजुकेशन याउना तुवान तुवान पर मंत्रालय सिंह अमसुंग विभाग सिंह द थबक थोपनी राष्ट्रपति द्रौपदी मुर्मू ना हाई दी भारत अमसुंग साइप्रस लेबाक अनि की मदक द सेमी कंडक्टर स्पेस अमसुंग आर्टिफिशियल इंटेलिजेंस न सिंगबा अनौब सेक्टर सिंग की लमद केंगबांग पिना तुना पुने चाखत मिनबा याबकी ओइथोक ब चाउनले राष्ट्रपति भवन टंगरंग पंथोकी बस साइप्रस के राष्ट्रपति निकोस क्रिस्टोडुलाइट्स ओपगी थोरम दा राष्ट्रपति द्रौपदी मुर्मू ना हाई लेबाक अनि ना टेक्नोलॉजी मसुंग इनोवेशन की लम दा तेंगबांग पिना बदा अहिन ब मिडेंग थमली मसिद नतना सेमीकंडक्टर रिन्यूएबल एनर्जी ग्रीन एनर्जी स्पेस सस्टेनेबल डेवलपमेंट मसुंग आर्टिफिशियल इंटेलिजेंस न चिंग ब सेक्टर चिंग द सुकुन छिली ngamkoi lana sataba terrorism na chingba maroi ba samasya singda cyprus na piba tengpang buso rashtrapati na thagat ki lebaga sida petrolum sung diesel gi mamal liter amada paisa marputara mato hengat khre machina hauki ba numitara nirom asida ahum lak suba oina thaugi mamal hengalak pani thasi gi tara manga da petrolum sung diesel gi mamal liter amada lupa ahum hengat kharba matung da thasi gi tara mapanda amo liter amada paisa marputara hengalak ki bani ਹੌਜੀ ਫਾਉਬਦਾ ਥਾਉਗੀ ਮਮਲ ਅਸੀਦਾ ਲੀਟਰ ਅਮਦਾ ਚੌਰਾਕ ਨੇ ਲੁਪਾ ਮੰਗਾ ਗੀ ਸੰਗ ਤੇ ਹਿੰਗਲੇ ਫਿਬਮ ਮਸੀ ਇਰਾਨ ਦਾ ਹੌਜੀ ਲੈਗੀ ਬਸਰੰਗ ਨਬ ਫਿਬਮ ਦਗੀ ਸਟੇਟ ਆਫ ਫਾਰਮੂਲਸ ਦਾ ਥਾਉ ਪੁਤਕ ਪਸਿੰ ਤੌਬਦਾ ਅਪਨ ਬਥੌਕ ਪਦਗੀ ਮਾਲਿੰਗ ਗੋਈ ਨ ਹੌਜੀ ਕੋਰੀ ਬਥਾਉ ਫੰਗਦਬਗੀ ਸਮੱਸਿਆ ਅਸੀ ਉਹ ਲਕਪਨੀ ਅਮਰੀਕਾ ਗੀ ਸੈਕਰੇਟਰੀ ਆਫ ਸਟੇਟ ਮਾਰਕੋ ਰੂਬਿਓ ਨੁਮਿਤ ਮਰੀ ਨੀ ਗੀ ਭਾਰਤ ਖੋਂਗ ਚੱਟੰਗ ਅਸੀ ਕੋਲਕਾਤਾ ਦੇ ਥੁੰਖਰੇ ਖੋਂਗ ਚੱਟ ਅਸੀਨਾ ਲੇਬਾਗ ਅਨੀ ਗੀ ਓਇਬਮ ਮਰੀ ਹੇਨ ਨ ਚੇਸਿਲ ਹਨ ਬਕ ਲੋਇਨਾ ਤੇਂਗਬਾਂਗ ਪੀਨਾ ਬਗੀ ਥਵਕ ਹੇਨ ਗਠਲਗਨੀ ਕੌਂਚਟ ਅਸੀਦਾ ਲਲੋਲ ਇਤੀ ਨਾਕ ਸੈਲ ਐਨਰਜੀ ਟੈਕਨੋਲੋਜੀ ਅਮਸੁੰ ਇੰਡੋ ਪੈਸਿਫਿਕ ਸਟ੍ਰੈਟੇਜਿਕ ਕਮਿਟੀ ਲੈਨ ਬਵਾਫਮ ਸਿੰਘ ਕੀ ਮਤੰਗ ਦਾ ਵਰੀ ਸਨਗਨੀ ਸੀਡੂਪੀਓ ਨਾ ਹਯੰਗ ਮਪਾਨ ਥੌਰ ਮੰਤਰੀ ਡਾਕਟਰ ਐਸ ਜੈ ਸ਼ੰਕਰ ਗਾ ਉਨਦੁਨ ਵਰੀ ਸਨਗਨੀ ਨੀਥੋਕਾਬ ਨੁਮਿਤਮ ਹਾਂਗਨਾ ਅਗਰਾ ਅਮਸੁੰ ਜੈਪੁਰ ਜਟਕਨੀ ਲੈਬਾਕ ਪੋਪ ਨੁਮਿਤਨਾ ਸੈਕਰੇਟਰੀ ਅਸੀਨਾ ਭਾਰਤ ਨਾ ਯੁੰਪੁ ਓਇਤੁਨਾ ਨਿਊ ਦਿੱਲੀ ਦਾ ਪੰਥੋਕਟਬਾ ਕੁਆਡ ਫੋਰਨ ਮਿਨਿਸਟਰ ਸਿੰਘ ਕੀ ਮਿਫਮ ਦਾ ਚਰੁਕ ਯਾਗਨੀ ਲੇਬਾਨੰਦਾ ਹੌਜਿਕ ਮਥੌ ਤੌਰੀਬਾ ਯੂਨਾਈਟਿਡ ਨੇਸ਼ਨਸ ਪੀਸ ਕੀਪਿੰਗ ਮਿਸ਼ਨ ਗੀ ਸਰੁਕ ਅਮ ਓਇਰੀਬਾ ਭਾਰਤ ਲਾਨਮੀ ਗੀ ਮੇਜਰ ਅਵਿਲਾਸਾ ਬਰਾਕਤਾ ਲੇਮਜਨਿੰਗਾਈ ਓਇਰਬਾ ਯੂਨਾਈਟਿਡ ਨੇਸ਼ਨਸ ਮਿਲੀਟਰੀ ਜੈਂਡਰ ਐਵੋਕੇਟੇਡ ਆਫ ਦ ਈਅਰ ਅਵਾਰਡ ਲਿਸਿੰਗਨੀ ਕੁਨਮੰਗਾ ਪਿਡਕਲੇ ਮੇਜਰ ਅਵਿਲਾਸਾ ਯੂਨਾਈਟਿਡ ਨੇਸ਼ਨਸ ਇੰਟਰਿਮ ਫੋਰਸ ਇਨ ਲੇਬਾਨੰ ਯੂਨੀਫਿਲ ਗੀ ਨੁਪੀ ਗੀ ਕਮਾਂਡਰ ਅਮ ਓਇਨਾ ਮਥੌ ਤੌਰੀ ਮਹਾਕ ਭਾਰਤ ਲਾਨਮੀ ਗੀ ਅਹਾਨਬਾ ਵਿਮੈਨ ਕੌਮਬੈਟ ਹੈਲੀਕਾਪਟਰ ਪਾਇਲਟ ਚ ਓਇਰੀ ਅਰੁ ਬਿਟਾ ਮਰੁ ਇਬਪਾਉ ਅਮੁਖਨਾ ਮੁਖਿ ਮੰਤਰੀ ਯੁਮਨਾਮ ਖੇਮਸਾ ਨੰਗਸੀ ਰਾਜਗੀ ਡਿਰੈਕਟੋਰੇਟ ਆਫ ਲੈਂਗੁਏਜ ਪਲਾਨਿੰਗ ਐਂਡ ਇੰਪਲੀਮੈਂਟੇਸ਼ਨ ਨਾ ਲਿਟਰੇਚਰ ਗੀ ਲਮਦ ਪੀਬਾ ਮਨਾ ਸਿੰਘ ਖੁਸ਼ੀ ਨਖਰੇ ਮਣੀਪੁਰ ਯਾਉਨਾ ਅਵਾ ਨੁਪੁਕ ਰਾਜ ਸਿੰਘ ਲਾਕਲੀਬ ਨੁਮਿਤ ਨਿਨੀ ਅਸੀਦਾ ਅਕਨਬ ਨੋਂਗ ਚੂਰਬ ਯਾਈ ਹਾਈਡਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾ ਸਰਕਾਰ ਗੀ ਮੰਤਰਾਲੇ ਅਮਸੁੰਗ ਵਿਭਾਗ ਸਿੰਘ ਦਾ ਨੌਨਾ ਥਬਕ ਸੰਗਟਬ ਮਿਯੋਈ ਲਿਸਿੰਗ ਯਾਖੇ ਮਾਥੋਇਦਾ ਅਪੋਇੰਟਮੈਂਟ ਲੈਟਰ ਸਿੰਘ ਖੁਸ਼ੀ ਨਖਰੇ ਅਮਿਸ਼ੁੰਗ ਲੇਬਾਗ ਅਸੀਦਾ ਹੌਕੀਬ ਨੁਮਿਤ ਤਰਾ ਨਿਰੋਮ ਅਸੀਦਾ ਅਹੁਮ ਲਕ ਸ਼ੁਭ ਓਇਨਾ ਪੈਟ੍ਰੋਲ ਅਮਸੁੰਗ ਡੀਜ਼ਲ ਗੀ ਮਮਲ ਲੀਟਰ ਅਮਦਾ ਪੈਸਾ ਮਰਪੁ ਤਰਾ ਮਾਤੋ ਹਿੰਗਟ ਖਰੇ ਪਾਉਲੋ ਜਰੇ
2: ਅਦੋਮ ਨਾ ਥੌਰਮ ਤਾ ਵੀਰੀ ਬਸੀ ਆਕਾਸ਼ਵਾਨੀ ਇੰਫਾਲ ਗੀ ਕੰਗਲਾ ਚੈਨਲ ਗੀ ਅਨੀ ਸੁਬ ਥੌਰਮ ਪਰਿੰਗ ਗੀ ਹੌਜ਼ਿਕ ਤਾ ਵੀਸੀ ਮਤਮੀ ਸੀ ਸਿੰਘ ningol gi arep pasagai leite leichil gi arep pamasak hai bangam di atiyada pairi balichilna malang bama gi shaumda mitkup pungja khuding gi toine sakpham hongkak pada mitkup amagi damak palep lamli basak ꯐꯝꯗ ꯉꯥꯎꯖꯕ ꯃꯤꯇꯥꯖꯕ ꯀꯅꯥꯒꯤ ꯊꯃꯣꯏꯅ ꯄꯨꯛꯅꯤꯡꯒꯤ ꯃꯄꯥꯎꯕꯨ ꯆꯦꯟꯖꯕ, ꯊꯃꯣꯏꯒꯤ ꯌꯥꯋꯥꯕꯨ ꯇꯝꯖꯕ ꯑꯉꯥꯎꯕ ꯊꯃꯣꯏꯒꯤ ꯃꯇꯧꯅꯤ ꯍꯥꯏꯒꯗ꯭ꯔꯥ? ꯁꯪꯕꯥꯟꯅꯔ ꯑꯇꯤꯌꯥꯒꯤ ꯊꯥꯖꯒꯨꯝ ꯅꯤꯡꯊꯤꯕꯤ ꯅꯨꯖꯥ ꯀꯅꯥꯒꯤ ꯃꯥꯏꯊꯣꯡꯗ ꯉꯥꯎꯖꯕ ꯄꯥꯈꯪꯅ ꯀꯅꯥꯒꯤ ꯃꯄꯥꯎꯗꯤ ꯅꯨꯡꯁꯤ ꯃꯄꯥꯎ ꯅꯠꯇꯕꯔꯥ?